ਸ਼੍ਰੋਤਿਓ, ਇਸ ਲੋਕ ਗੀਤਾਂ 'ਤੇ ਪਹਿਲੇ ਜੋ ਤੁਹਾਂ ਲੋਕ ਗੀਤ ਸੁਣਿਆ, ਹੰਸ ਰਾਜ ਜੀ ਥੇ ਇਸ ਦੇ ਗਾਇਕ ਕਲਾਕਾਰ ਕਨੇ। ਹੁਣ ਇਹ ਕਾਰਿਕ੍ਰਮ ਦੀ ਅੰਤਿਮ ਪ੍ਰਸਤੁਤੀ ਹੈ ਔਰ ਇਹ ਇਸ ਗੀਤਾਂ ਜੋ ਗਾਇਕਰ ਦੀ ਸੰਜੂ ਰਾਠੌੜ ਕਨੇ ਬਿਮਲਾ ਰਾਠੌੜ ਹੋਰਾਂ।

ਸ਼ਰੋਤਿਓ ਇਨ੍ਹਾਂ ਗੱਲਾਂ ਬਾਤਾਂ ਸੌਗੀ ਇੱਕ ਨੇ ਇਨ੍ਹੀਂ ਲੋਕ ਗੀਤਾਂ ਸੌਗੀ ਅੱਜ ਕਾ ਲੋਕ ਰੰਗ ਕਾਰਿਕ੍ਰਮ ਇੱਥੇ ਪਰ ਸੰਪੰਨ ਹੋਆ ਤਾਂ ਦੇ ਆ ਆਪਣੀ ਦੋਸਤ ਪੂਜਾ ਸ਼ਰਮਾ ਜੋ ਅਨੁਮਤੀ ਰਾਮ ਰਾਮ ਜੀ। हम आकाशवाणी के हमीरपुर केंद्र से बोल रहे हैं एफएम बैंड 101.8 मेगाहर्ट्ज़ पर। अब आप सुनेंगे आकाशवाणी शिमला से प्रादेशिक समाचार।

0: कार्यक्रम किसान वाणी सुनने वाले सारे ही किसान कने बागवान भाई बहन जो मेरा यानी गुलाबो दा कने मेरे ने सगी
1: जमुना दा प्यार भरा
0: नमस्कार राम राम। होर पे जमुना क्या हाल चाल है?
1: ठीक ठाक गुलाबो कने उम्मीद कर देना हंदे सारे किसान कने बागवान भाई बहन भी ठीक ठाक होने कने अपने अपने कम्मा कारा च व्यस्त होने।
0: जी बिल्कुल दिखा आज तो मौसम भी जी ऐसे बड़ा छाल रही है क्योंकि दो तीन दिन जे ऐसे इतने ज्यादा तेज धूप हुए ना ਪਈ ਇਹਨਾਂ ਉਡਵਾਸ ਜੇ ਬੜਾ ਭਾਰੀ ਉਹ ਪਈ ਸਾਹ ਲੈਣਾ ਜੋ ਦਿੱਕਤ ਹੋਈ ਆ।
1: ਹਾਂ ਕਹਿੰਦੇ ਪਈ ਅੱਜ ਜੇ ਐਸ ਵਿੱਚ ਵਿੱਚ ਬੱਦਲ ਆਉਂਦੇ ਰਹੇ ਕਿਣੀਆਂ ਵੀ ਬਾੜੀਆਂ ਮੋਟੀਆਂ ਪਈਆਂ ਪਰ ਇਹ ਹੈ ਕਿ ਜੀ ਕੰਮ ਥੇ ਨਾ ਬਾਹਰ ਦੇ ਸਭ ਇਸ ਮੇਟੀ ਲੇ ਦਿੱਖ ਬਾੜ ਕਰਨੇ ਹੀ ਰਹੀ ਹੋ ਤਾਂ ਸਭ ਹੀ ਫਟਾਫਟ ਕੀਤੀ ਕਹਿੰਦੇ ਵਿਹਲੇ ਹੋਈ ਹੈ ਜਿਹਾ ਤੇ
0: ਮੁਕੀ ਗਿਆ ਖੇਤਰਾਂ ਦਾ ਕੰਮ।
1: ਭਾਈ ਖੇਤਰਾਂ ਦਾ ਕੰਮ ਤਾਂ ਹਾਲੀ ਚੱਲੀ ਰਹਿਣਾ ਨਾ, ਛੱਲੀਆਂ ਦਾ ਕੰਮ ਜੇ ਹਾਂ ਸ਼ੁਰੂ ਕਰਦੇ ਨਾ ਤਾਂ ਛੱਲੀਆਂ ਦਾ ਕੰਮ ਸ਼ੁਰੂ ਤੇ ਲੈਣੇ ਅੰਤ ਤੱਕਰ ਜਾਲੇ ਤੱਕਰ ਛੱਲੀ ਅੰਦਰ ਨਹੀਂ ਨਾ ਆਈ ਤਾਰੀ ਤੱਕਰ ਕੰਮ ਚੱਲੀ ਰਹਿੰਦਾ। ਕਣਕ ਥੋੜਾ ਪਈ ਜਿਹੀਆਂ ਬਾਈ ਤੀ ਕਹਿੰਦਾ ਲੈ ਜਾਂਦੀ ਖੇਤਰਾਂ ਆਰਾਮੇ ਕਰਨੇ।
0: ਚਲੋ ਕਣਕਾਂ ਦੇ ਜਿਹੜੇ ਕੰਮ ਹੁੰਦੇ ਹੈ ਥੋੜੇ ਘੱਟ ਹੁੰਦੇ ਪਰ ਬਰਸਾਤੀ ਜੀ ਹੁੰਦੀਆਂ ਸਹਿ ਬੜੀਆਂ ਭਾਰੀ ਪਾਉਂਦੀਆਂ ਹਨ ਜੋ ਕਿਸਾਨ ਭਾਈਆਂ ਜੋ ਕਿਉਂਕਿ ਬਰਸਾਤੀ ਖੇਤਰਾਂ ਦਾ ਕੰਮ ਕਾਰਜ ਐਸਾ ਜ਼ਿਆਦਾ ਵਧੀਆ ਆਉਂਦਾ ਵੀ ਇਹੀ ਵੀ ਸਿਆਣੇ ਬੋਲਦੇ ਨਾ ਭਈ ਛੋਟੇ ਛੋਟੇ ਕੰਮਾਂ ਲੱਗਦੇ ਹੁਣ ਤਾਂ ਬੋਲਦੇ ਮਰ ਗਏ ਮਜ਼ੇ ਮਜ਼ੇ ਨੇ ਕਮਾ ਬਰਸਾਤ ਨਹੀਂ ਪਈਦੀ ਵੀ।
1: ਹਾਂ
0: ਐਸਾ ਆ ਭਾਈ ਬਰਸਾਤੀ ਕੰਮ ਕਾਰਜ ਇਹ ਹੈ ਵਧੀਆ ਆਉਂਦੇ ਵੀ ਹਨ ਕਹਿੰਦੇ ਅੱਜ ਵੀ ਦੇਖਿਆ ਵੀ ਕੁਦੀ ਕੁਦੀ ਜੇ ਐਸਾ ਤਾਂ ਖਰੀ ਵਰਖਾ ਹੋਈ ਪਰ ਕੁਦੀ ਕੁਦੀ ਕਿਣੇ ਹੀ ਹੈ ਕਹਿੰਦੇ ਬਦਲੋਖਾ ਦੇ ਅਜੇ ਐਸਾ ਪੂਰਾ ਦਿਨ ਰਹੀ ਆ ਤਾਂ ਜਿਹੜੀ ਜ਼ਿਆਦਾ ਗਰਮੀ ਸੀ ਨਾ ਤਿਸ ਤੇ ਥੋੜ੍ਹੀ ਜਿਹੀ ਰਾਹਤ ਮਿਲੀ ਹੈ।
1: ਹਾਂ ਅਧਿਕ ਤਾਪਮਾਨ ਚ ਵੀ ਥੋੜੀ ਜਿਹੀ ਗਿਰਾਵਟ ਦਿਖਣੇ ਜੋ ਮਿਲੀ ਨਾ, ਜਿਵੇਂ ਅਧਿਕਤਮ ਤਾਪਮਾਨ ਰਿਹਾ ਅੱਜ 34 degrees ਕਨੇ ਨਿਊਨਤਮ ਰਿਹਾ 23 degrees Celsius।
0: ਹਾਂ ਨਹੀਂ ਤਾਂ ਤਾਪਮਾਨ ਜੇ ਅਸੀਂ 40 ਤੱਕ ਪੂਜੀ ਆਦਾ ਭਈ ਕਨੇ ਗਰਮੀ ਵੀ ਬੜੀ ਭਾਰੀ ਜ਼ਿਆਦਾ ਸੀ। ਜੇ ਜ਼ਿਆਦਾ ਗਰਮੀ ਹੋ ਦੀ ਇਸਦੀ ਵਜ੍ਹਾ ਤੇ ਲੂ ਲੱਗੀ ਆਦੀ ਵੀ ਬਿਮਾਰ ਹੋਈ ਆਦੇ ਵੀ ਉਲਟੀਆਂ ਦਸਤ ਜੇ ਇਸੇ ਵੀ ਲੱਗੀ ਆਦੇ ਵੀ ਹਨ ਭਈ ਕੋਈ ਨਾ ਕੋਈ ਬਿਮਾਰੀ ਜੇ ਇਸੇ ਹੀ ਜ਼ਿਆਦਾ ਗਰਮੀਆਂ ਦੀ ਵਜ੍ਹਾ ਤੇ ਚੱਲੀ ਦੀ ਭਈ।
1: ਬਿਲਕੁਲ ਭਾਈ ਜਿਵੇਂ ਜੀ ਮੌਸਮ ਚ ਬਦਲਾਵ ਹੁੰਦਾ ਉਹੀਆਂ ਬਿਮਾਰੀਆਂ ਸਮਾਰੀਆਂ ਵੀ ਕੰਨੇ ਚੱਲਦੀਆਂ ਤਾਂ ਇਸ ਟਾਈਮ ਜੇ ਅਸੀਂ ਹਾਂਜੋ ਬਿਲਕੁਲ ਚੇਤੰਨ ਜੇ ਐਸਾ ਰਹਿਣਾ ਚਾਹੀਦਾ ਆਪਣੀ ਸਿਹਤੀ ਦਾ ਵੀ ਖਿਆਲ ਜੇ ਅਸੀਂ ਹਾਂਜੋ ਰੱਖਣਾ ਚਾਹੀਦਾ ਤਾਂ ਹੀ ਕੰਮ ਕਾਰ ਜੇ ਇਸੇ ਹਾਂ ਸੁਚਾਰੂ ਰੂਪਾਂ ਨੇ ਕਰੀ ਸਕਦੇ।
0: ਇਸ ਮੌਸਮ ਚ ਜੇ ਅਸੀਂ ਹਾਂਜੋ ਖਾਣੇ ਪੀਣੇ ਦਾ ਵੀ ਧਿਆਨ ਰੱਖਣਾ ਚਾਹੀਦਾ ਕਹਿੰਦੇ ਭਾਈ ਜਮਨਾ ਮਿੰਗੇ ਇੱਕ ਗੱਲ ਯਾਦ ਆਏ ਨਾ ਵੀ ਅੱਜ ਕੱਲ੍ਹ ਦੇਖੋ ਨਾ ਤੌਂਦੀ ਲੱਗਦੇ ਨਾ ਤਾਂ ਤੌਂਦੀਆਂ ਆਖੇ ਬੜੇ ਭਾਰੀ ਹੁੰਦੇ ਥੇ।
1: ਹਾਂ ਮੀ ਇਹ ਕਹਿੰਦੇ ਹਾਂ ਕਿਹੜੇ ਭਾਰੀ ਖਾਂਦੇ ਹੈ ਪਹਿਲਾਂ ਨਾ ਹੁਣ ਅੱਜ ਕੱਲ੍ਹ ਤਾਂ ਇਹ ਕੁਤੀ ਕੁਤੀ ਦਿਖਣੇ ਜੋ ਮਿਲਦੇ ਨਾ ਕਹਿੰਦੇ ਜਿੱਥੇ ਜਿੱਥੇ ਪਹਿਲਾਂ ਹੁੰਦੇ ਹੈ ਨਾ ਸਹਿ ਹੁਣ ਆਏ ਨੀ ਰਹੇ
0: ਇਹ ਆਖਣੇ ਜੇ ਹੁਣ ਘਟੀਏ ਦੀਆਂ ਵੀ ਹਨ ਪਹਿਲੇ ਬੜੀਆਂ ਭਾਰੀ ਹੁੰਦੀਆਂ ਸੀ ਨਾ ਤਾਂ ਮਰੀ ਆਉਂਦੇ ਵੱਡੇ ਵੱਡੇ ਨੇ ਖੇਤਰਾਂ ਤੇ ਵੀ ਨਾ ਹਨਾ ਬੀੜੇ ਬੜੀਆਂ ਭਾਰੀ ਹੋਣੀਆਂ।
1: ਹਾਂ ਕਹਿੰਦੇ ਦਿਖਾ ਹਾਂ ਕਿਵੇਂ ਲਿਆਉਂਦੇ ਹੈ ਕੋਈ ਇਹੋ ਜਿਹੀਆਂ ਕਲਾਸਾਂ ਚ ਪਾਏ ਨੇ ਲਿਆਉਣੇ ਕਹਿੰਦੇ ਕਈ ਵਾਰੀ ਤਾਂ ਕਿਆ ਹੁੰਦਾ ਭਈ ਕੁਛ ਨੀ ਮਿਲਣਾ ਤਾਂ ਕਾਮਲੇ ਦੇ ਪੱਤਿਆਂ ਚ ਇਕੱਠੇ ਕਰਨੇ ਨਾ ਕਹਿੰਦੇ ਲਈ ਹੋਣੇ ਕਹਿੰਦੇ ਖਾਂਦੇ ਆਉਣਾ ਜਾਂ ਤਾਂ ਫਿਰ ਲੂਣ ਪਾਈ ਨੇ ਖਾਣੇ ਤਾਂ ਬੜੇ ਭਾਰੀ ਸਵਾਦ ਲੱਗਣੇ ਹੈ ਖੱਟੇ ਮਿੱਠੇ।
0: ਅੱਜ ਕੱਲ੍ਹ ਤਾਂ ਆਣੇ ਜੋ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਆ ਤਾਂ ਦਿਖਦੀਆਂ ਜੇ ਆਹਦਾ ਮੀਰਪੁਰ ਆ ਜਾਂ ਮੰਡੀ ਜ਼ਿਲ੍ਹਾ ਨਾ ਤਾਂ ਇਹਨਾਂ ਦੋ ਜ਼ਿਲ੍ਹਿਆਂ ਚ ਜੇ ਆ ਇਹ ਬੜੇ ਭਾਰੀ ਜ਼ਿਆਦਾ ਹੁੰਦੇ ਪਈ ਕਹਿੰਦੇ ਮੰਡੀ ਜ਼ਿਲ੍ਹੇ ਚ ਤਾਂ ਬੜੇ ਜ਼ਿਆਦਾ ਹੁੰਦੇ ਪਈ ਤਿੱਥੀ ਜਿਹੜੇ ਸਬਜ਼ੀ ਵਿਕਰੇਤਾ ਹੁੰਦੇ ਜਾਂ ਫਲ ਵਿਕਰੇਤਾ ਹੁੰਦੇ ਸੀ ਇਹਨਾਂ ਜੋ ਵੇਚਣੇ ਜੋ ਵੀ ਰੱਖਦੇ ਵੀ ਹਨ।
1: ਅੱਛਾ
0: ਕਹਿੰਦੇ ਦੇਖ ਹੁੰਦਾ ਤਾਂ ਦੇ ਆ ਫਲ ਭਈ ਥੋੜੀਆਂ ਦੇਰਾਂ ਬਾਅਦ ਜੇ ਐਸਾ ਖਰਾਬ ਹੋ ਜਾਂਦਾ ਤਾਜ਼ੇ ਤਾਜ਼ੇ ਜੇ ਇਹ ਚੀਜ਼ਾਂ ਵਿਕਦੀਆਂ ਨਾ ਤਾਂ ਇਹ ਖਾਣੇ ਜੋ ਵੀ ਦੇਖਾ ਖੱਟੇ ਮਿੱਠੇ ਹੁੰਦੇ ਕਹਿੰਦੇ ਬੜੇ ਸਵਾਦ ਹੁੰਦੇ ਕਹਿੰਦੇ ਤੀਆਂ ਜੇ ਤੁਸੀਂ ਬੋਲਿਆ ਭਈ ਜ਼ਿਆਦਾਤਰ ਲੂਣ ਛਿੜਕੀ ਨਾ ਜੇ ਆਸ ਹੈ ਲੋਕ ਇਹਨਾਂ ਚੋਂ ਖਾਂਦੇ ਵੀ ਹਨ ਹਨਾ।
1: ਹਾਂ ਕਹਿੰਦੇ ਜਿਵੇਂ ਫਲਾਂ ਦੇ ਅੰਦਰ ਇੱਕ ਸਖਤ ਦੇ ਆ ਬੀਜ ਹੁੰਦਾ ਭਈ ਹੈ ਨੀ ਖੋਂਦਾ ਨਾ ਤਾਂ ਤੁਸੀਂ ਜੋ ਹੱਥ ਉਕੀ ਦਿੰਦੇ ਪਰ ਹਾਂ ਭਈ ਇਹਨਾਂ ਆਖਿਆਂ ਜੋ ਬੜੇ ਭਾਰੀ ਚਾਏ ਕਰਨੇ ਖਾਂਦੇ।
0: ਆਹੋ ਕਹਿੰਦੇ ਆਹੀ ਕਿਆ ਕਰਦੇ ਭਈ ਤੀਆਂ ਪਤਲਾ ਕੱਪੜਾ ਲੈਣਾ ਨਾ ਕੋਈ ਕਾਟਨਾਂ ਦਾ ਫਿਰ ਤਿਸ਼ਚੀ ਵਿੱਚ ਜਿਹਾ ਇਹ ਪਾਏ ਦੇਣੇ ਵੀ ਹਨ ਕਹਿੰਦੇ ਫਿਰ ਬੜੇ ਛਾਲੀਆਂ ਲੁਕਵਾਏ ਲੁਕਵਾਏ ਨਾ ਰੱਖਣੇ ਵੀ ਹਨ ਭਈ ਇਹਨਾਂ ਦਾ ਰੰਗ ਜਿਹਾ ਨਾ ਸਹਿ ਨੀ ਖਰਾਬ ਹੋਇਆ ਕੁਤੀ ਭਈ ਕਿਉਂਕਿ ਕੋਮਲ ਹੁੰਦੇ ਤਾਂ ਰੱਖਣਾ ਸਹਿ ਭਈ ਜ਼ਿਆਦਾ ਦੇਰ ਤੱਕ ਜੇ ਆ ਇਹ ਤਾਜ਼ੇ ਰਹਿਣ ਭਈ ਕਹਿੰਦੇ ਆਸਾਨੀਆਂ ਨੇ ਜੇ ਅਸੀਂ ਆਹੀ ਇਹਨੂੰ ਖਾਏ ਲੱਗਣ ਕਿਉਂਕਿ ਰਸੀਲੇ ਬੜੇ ਜ਼ਿਆਦਾ ਹੁੰਦੇ।
1: ਹਾਂ ਵੀ ਇਹਨਾਂ 'ਚ ਬੜਾ ਭਾਰੀ ਰਸ ਹੁੰਦਾ ਕਹਿੰਦੇ ਕਈ ਵਾਰੀ ਆਹਾਂ ਜਿਹੀਆਂ ਬੜੇ ਭਾਰੀ ਇਕੱਠੇ ਕੀਤੇ ਹੁੰਦੇ ਹੈ ਨਾ ਤਾਂ ਇਹਨਾਂ ਜੋ ਜਿਹੀਆਂ ਕੱਪੜੇ 'ਚ ਪਾਈ ਨੇ ਜੂਸ ਵੀ ਬਣਾਈ ਲੈਂਦੇ ਹੈ ਕਹਿੰਦੇ ਹੈ ਵੀ ਬੜਾ ਛਾਲ ਲੱਗਦਾ ਖੱਟਾ ਮਿੱਠਾ ਪੀਣੇ ਜੋ
0: ਇਹ ਕਾਫਲ ਜਿਹਾ ਨਾ ਇਹ ਬੜਾ ਜ਼ਰੂਰੀ ਆ ਇਸ 'ਚ ਕਈ ਕਿਸਮਾਂ ਦੇ ਵਿਟਾਮਿਨ ਹੁੰਦੇ ਕਹਿੰਦੇ ਤੀਆਂ ਦਿਖਾ ਬਵਾਸੀਰ ਹੋਈ ਆਓ ਜਾਂ ਗਲੇ ਦੀ ਕੋਈ ਸ਼ਿਕਾਇਤ ਹੋਈ ਆਓ ਟਿਊਮਰ ਹੋ ਅਨੀਮੀਆ ਹੋ ਜਾਂ ਪੁਰਾਣੀ ਕੋਈ ਪੇਚਿਸ ਅਲਸਰ ਹੋ ਤਾਂ ਤਿਸ ਵਾਸਤੇ ਜੇ ਆ ਇਹ ਬੜਾ ਅੱਛਾ ਹੁੰਦਾ ਫਲ ਯਾਨੀ ਇਸ 'ਚ ਔਸ਼ਧੀ ਗੁਣ ਜੇ ਇਸ ਬੜੇ ਜ਼ਿਆਦਾ ਹੁੰਦੇ ਵੀ ਹਨ।
1: ਹਾਂ ਤਾਂ ਭਈ ਦਿਖਾ ਨਾ ਹਾਂਜੋ ਇਸ ਟਾਈਮ ਜੇ ਅਸੀਂ ਜ਼ਰੂਰ ਖਾਣਾ ਚਾਹੀਦਾ ਕਹਿੰਦੇ ਇਹ ਭਈ ਆਹਾਂ ਦੇਖਿਆ ਭਈ ਸ਼ੁਰੂ ਤੇ ਹੀ ਇਹਨਾਂ ਫਲਾਂ ਜੋ ਆਹ ਖਾਂਦੇ ਹਨ ਕਹਿੰਦੇ ਜਿਵੇਂ ਤੁਸੀਂ ਦੱਸਿਆ ਨਾ ਵੀ ਮੰਡੀ 'ਚ ਜ਼ਿਆਦਾ ਹੁੰਦੇ ਕਹਿੰਦੇ ਜਿਵੇਂ ਦੁਕਾਨਦਾਰਾਂ ਵੀ ਰੱਖੇ ਹੁੰਦੇ ਤਾਂ ਕਾਫੀ ਅੱਛੇ ਦਾਮਾਂ ਪਰ ਜੇ ਐਸਾ ਹੈ ਵਿਕਦਾ ਵੀ ਹੈ ਇਹ ਤਾਂ ਆਹ ਜਿਵੇਂ ਮਤਲਬ ਇਸਦੀ ਖੇਤੀ ਜੇ ਐਸਾ ਤਾਂ ਨਹੀਂ ਕਰਦੇ ਪਰ ਅਗਰ ਆਹ ਸ਼ੁਰੂ ਕਰਨ ਨਾ ਇਸਦੀ ਖੇਤੀ ਤਾਂ ਜਿਵੇਂ ਔਸ਼ਧੀ ਉਪਯੋਗ ਵੀ ਹੁੰਦੇ ਵਿਵਸਾਇਕ ਉਪਯੋਗ ਵੀ ਹੁੰਦੇ ਤਾਂ ਕਾਫੀ ਫਾਇਦੇਮੰਦ ਜੇ ਐਸਾ ਹੋ ਸਕਦੀ ਹੈ ਵੀ।
0: ਹਾਂ ਦੇਖਾ ਪਹਿਲਾਂ ਜੀ ਆ ਇਹ ਪ੍ਰਜਾਤੀਆਂ ਬੜੀਆਂ ਜ਼ਿਆਦਾ ਹੁੰਦੀਆਂ ਸੀ ਜੰਗਲਾਂ 'ਚ ਜੀ ਆ ਚਲੋ ਆਲੇ ਵੀ ਹਨ ਚੀਜ਼ਾਂ ਦਿਖਣ ਜੋ ਪਏ ਤੀਆਂ ਹੁਣ ਅੱਜ ਕੱਲ੍ਹ ਤੂੰ ਜੰਗਲਾਂ 'ਚ ਜਾਣ ਤਾਂ ਖਜੂਰੋਂ ਮਿਲਣਾ ਤੂੰ ਜੋ ਲੱਗੀ ਦੇ ਤਿੱਥੀ ਫਿਰ ਪਹਿਲਾਂ ਦੇਖਾ ਕਸਮੜ ਹੁੰਦੇ ਥੇ ਲੱਗੀ ਦੇ ਫਿਰ ਬੈਰ ਬਥੇਰੇ ਆਉਣੇ ਲੱਗੀ ਦੇ ਮਰਿਆਲੀਆਂ ਦੇ ਬੈਰ ਬਥੇਰਿਆਂ ਖਾਂਦੇ ਹੇ ਫਿਰ ਸੌਗੀ ਇਹ ਕਾਫਲ ਲੱਗੀ ਦੇ ਹੁੰਦੇ ਹੇ ਬਈ ਜੰਗਲਾਂ 'ਚ ਤਾਂ ਸਾਰੀਆਂ ਚੀਜ਼ਾਂ 'ਚ ਇਸੇ ਹਨ ਜੋ ਦਿਖਣਾ ਮਿਲਦੀਆਂ ਪਰ ਤੀਆਂ ਜੋ ਹੁਣ ਖੇਤਰਾਂ 'ਚ ਹੀ ਪਹਿਲਾਂ ਹੁੰਦੀਆਂ ਸੀ ਬੀੜੇ ਵਾੜੇ ਹੁੰਦੀਆਂ ਇਹ ਚੀਜ਼ਾਂ ਹੁਣ ਚੀਜ਼ਾਂ ਘਟੀਏ ਦੀਆਂ ਤਾਂ ਅਗਰ ਆਹ ਖੇਤਰਾਂ 'ਚ ਇਹ ਨਹੀਂ ਲਗਾਉਣੀਆਂ ਹੁਣ ਚੀਜ਼ਾਂ ਤਾਂ ਬੀੜਾਂ ਪਰ ਵੀ ਅਗਰ ਇਹਨਾਂ ਚੀਜ਼ਾਂ ਜੋ ਆਹ ਲਗਾਉਣ ਤਾਂ ਇਸ 'ਤੇ ਆਹ ਕਾਫੀ ਜ਼ਿਆਦਾ ਫਾਇਦਾ ਜੇ ਆਸ ਲੈ ਸਕਦੇ ਵੀ ਹਨ
1: ਬਿਲਕੁਲ ਕਹਿੰਦੇ ਦੂਜੀ ਗੱਲ ਕਿ ਇਹਨਾਂ 'ਚ ਨਾ ਜਿਹੜੇ ਜੀ ਪੋਸ਼ਕ ਤੱਤਵ ਹੁੰਦੇ ਨਾ ਸਹਿ ਵੀ ਭਰਪੂਰ ਮਾਤਰਾ 'ਚ ਹੁੰਦੇ ਜਿਹੜੇ ਜੀ ਆਖੇ ਹੁੰਦੇ ਇਹਨਾਂ ਵਿੱਚ ਵਿਟਾਮਿਨ ਸੀ ਜੇ ਹੈ ਸਹਿ ਭਰਪੂਰ ਮਾਤਰਾ 'ਚ ਹੁੰਦਾ ਫਿਰ ਹੋਰ ਕਈ ਪੋਸ਼ਕ ਤੱਤਵ ਜੇ ਸਹਿ ਇਸ ਵਿੱਚ ਪਾਏ ਜਾਂਦੇ ਤਾਂ ਅਗਰ ਹਾਂ ਇਹਨਾਂ ਜੁਖਾਨ ਨਾ ਤੇ ਕਈ ਆਹਾਂ ਦੀ ਸਰੀਰ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਪੋਸ਼ਕ ਤੱਤਵਾਂ ਦੇ ਤਾਂ ਹੀ ਸਹਿ ਪੂਰੀਆਂ ਹੋ ਜਾਂਦੀਆਂ
0: ਜੀ ਬਿਲਕੁਲ ਇਸ 'ਚ ਦੀਆਂ ਪੋਟਾਸੀਅਮ ਹੈ ਕੈਲਸ਼ੀਅਮ ਹੈ ਜਾਂ ਮੈਗਨੀਸ਼ੀਅਮ ਹੈ ਇਹ ਭਰਪੂਰ ਮਾਤਰਾ 'ਚ ਹੁੰਦਾ ਕਹਿੰਦੇ ਇਸ 'ਚ ਆਇਰਨ ਵੀ ਹੁੰਦੀ ਵੀ ਤਾਂ ਅਗਰ ਆਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਕਿਉਂਕਿ ਇਹ ਪੁਰਾਣੀ ਚੀਜ਼ਾਂ ਹਨ ਕਹਿੰਦੇ ਦੇਸੀ ਚੀਜ਼ਾਂ ਹਨ ਕਹਿੰਦੀਆਂ ਜੇ ਅੱਜ ਕੱਲ੍ਹ ਦਾ ਟਾਈਮ ਚੱਲਿਆ ਤਾਂ ਜਮਨਾ ਜੀ ਤੂੰ ਦਿਖਿਆ ਹੀ ਹੋਣਾ ਵੀ ਅੱਜ ਕੱਲ੍ਹ ਲੋਕ ਜੇ ਇਹ ਪੁਰਾਣੇ ਟਾਈਮਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਤਾਂ ਉਹ ਖਾਣਾ ਜੀ ਅਸੀਂ ਜ਼ਿਆਦਾ ਪਸੰਦ ਕਰਦੇ ਵੀ ਹਨ
1: ਬਿਲਕੁਲ ਪੁਰਾਣੇ ਟਾਈਮੇ ਦੀਆਂ ਚੀਜ਼ਾਂ ਜੇ ਅਸਾਂ ਹੁੰਦੀਆਂ ਵੀ ਨਰੋਗੀਆਂ ਹੀ ਆ ਕਹਿੰਦੇ ਇਹਨਾਂ 'ਚ ਔਸ਼ਧੀ ਗੁਣ ਵੀ ਪਾਏ ਜਾਂਦੇ ਥੇ ਤਾਂ ਹੁਣ ਅਗਰ ਹਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਨਾ ਤਾਂ ਇਹਨਾਂ ਪੁਰਾਣੀਆਂ ਚੀਜ਼ਾਂ ਪਾਸੇ ਹਾਂਜੋ ਮੁੜਨਾ ਹੀ ਪਾਉਣਾ
0: ਜੀ ਬਿਲਕੁਲ ਕਹਿੰਦੇ ਅਗਰ ਹਾਂ ਇਹਨਾਂ ਦੀ ਖੇਤੀ ਕਰ ਗਏ ਤਾਂ ਇਹਨਾਂ 'ਤੇ ਆਹਜੋ ਫਾਇਦਾ ਜੀ ਐਸਾ ਵੀ ਕਾਫੀ ਮਿਲਣਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹਨਾਂ 'ਚ ਰਸਾਇਣਾਂ ਦਾ ਇਸਤੇਮਾਲ ਜੀ ਆ ਹੈ ਜ਼ੀਰੋ ਦੇ ਬਰਾਬਰ ਹੁੰਦਾ
1: ਬਿਲਕੁਲ ਜ਼ਰੂਰਤ ਨਹੀਂ ਪਾਉਂਦੀ ਰਸਾਇਣਾਂ ਦੇ ਇਸਤੇਮਾਲ ਕਰਨ ਦੀ
0: ਇਹ ਪ੍ਰਾਕ੍ਰਿਤਿਕ ਚੀਜ਼ਾਂ ਹੁੰਦੀਆਂ ਤਾਂ ਅੱਜ ਕੱਲ੍ਹ ਜਿਹੜੇ ਟਾਈਮਾਂ ਦੀ ਮੰਗ ਹੈ ਤਿਸ ਜੋ ਦਿਖਦੇ ਹੋਏ ਪ੍ਰਾਕ੍ਰਿਤਿਕ ਚੀਜ਼ਾਂ ਅਗਰ ਆਹ ਉਗਾਉਣ ਇਹਨਾਂ ਦੀ ਖੇਤੀ ਕਰਨ ਤਾਂ ਤਿਸ 'ਤੇ ਆਹ ਨਗਦੀ ਫਾਇਦਾ ਜੀ ਐਸਾ ਲੈ ਸਕਦੇ ਵੀ ਹਨ
1: ਬਿਲਕੁਲ ਤਾਂ ਭਾਈ ਪੁਰਾਣੀਆਂ ਚੀਜ਼ਾਂ ਜੇ ਐਸਾ ਹਾਂਜੋ ਜ਼ਰੂਰ ਖਾਣਾ ਚਾਹੀਦੀਆਂ ਕਹਿੰਦੇ ਜ਼ਰੂਰ ਉਗਾਉਣਾ ਚਾਹੀਦੀਆਂ ਕਹਿੰਦੇ ਫਾਇਦਾ ਜੇ ਅਸੀਂ ਉਠਾਉਣਾ ਚਾਹੀਦਾ ਕਹਿੰਦੇ

0: ਆਪਣੇ ਬੱਚਿਆਂ 'ਚ ਵੀ ਇਹ ਚੀਜ਼ਾਂ ਜੇ ਅਸੀਂ ਦੱਸਣਾ ਚਾਹੀਦੀਆਂ ਅਤੇ ਇਹਨਾਂ ਜੋ ਸਿਖਾਉਣਾ ਚਾਹੀਦਾ ਕਿ ਕਿਹਾਂ ਹਾਂ ਇਹਨਾਂ ਜੋ ਉਗਾਈ ਸਕਦੇ ਕਹਿੰਦੇ ਕਿਹਾਂ ਹਾਂ ਖਾਈ ਸਕਦੇ
1: ਬਿਲਕੁਲ ਕਹਿੰਦੇ ਖਾਣ 'ਤੇ ਜਿਹੜੇ ਇਹਨਾਂ ਦੇ ਫਾਇਦੇ ਹੁੰਦੇ ਸਹਿ ਵੀ ਜੋ ਬੱਚਿਆਂ 'ਚੋਂ ਜੇ ਆ ਸਹਿ ਜ਼ਰੂਰ ਦੱਸਣਾ ਚਾਹੀਦੇ ਵੀ ਹਨ ਕਹਿੰਦੇ ਅਗਰ ਨਹੀਂ ਖਾਦੇ ਤਾਂ ਰੂਪ ਬਦਲੀ ਨੇ ਤੀਆਂ ਥੋੜ੍ਹਾ ਜਿਹਾ ਨਮਕ ਪਾਏ ਨੇ ਜਾਂ ਥੋੜ੍ਹੀ ਜਿਹੀ ਕੋਈ ਹੋਰ ਚੀਜ਼ ਮਿਲਾਏ ਨੇ ਜੇ ਅਸੀਂ ਬੱਚਿਆਂ 'ਚੋਂ ਦੇ ਸਕਦੇ ਤਾਂ ਕਿ ਬੱਚੇ ਜੇ ਅਸੀਂ ਬਿਲਕੁਲ ਰੁਚੀਆਂ ਨੇ ਇਹਨਾਂ ਚੀਜ਼ਾਂ 'ਚੋਂ ਖਾਣ ਤਾਂ ਕਿ ਇਹਨਾਂ ਦੀ ਸਿਹਤ ਜੇ ਅਸੀਂ ਠੀਕ ਬਣੀਦੀ ਰਹੇ
0: ਬਿਲਕੁਲ ਜੀ ਤਾਂ ਦੇਖਾ ਪਈ ਗੱਲਾਂ ਬਾਤਾਂ ਹਾਂ ਹੋਰ ਵੀ ਕਾਰਜਕ੍ਰਮ 'ਚ ਕਰਨੀਆਂ ਪਰ ਸਾਡੇ ਕਾਰਜਕ੍ਰਮ ਦਾ ਅਹਿਮ ਹਿੱਸਾ ਸਹਿ ਲੋਕ ਗੀਤਾਂ ਦਾ ਵੀ ਹੈ
1: ਜੀ ਜੀ
0: ਤਾਂ ਹੁਣ ਮਨੋਰੰਜਨ ਤਾਂ ਹੀ ਸੁਣਨਾ ਹਾਂ ਮਿੱਠੜਾ ਜਿਹਾ ਲੋਕ ਗੀਤ
1: ਜੀ

0: ਲੈ ਪਈ ਗੁਲਾਬੋ। ਇਹ ਤਾਂ ਸੁਣਿਆ ਲੋਕ ਗੀਤ ਪਿੰਕੀ ਕਨੇ ਸਾਥੀਆਂ ਦਾ ਗਾਇਆ ਹੋਇਆ ਨਾ, ਕਹਿੰਦੇ ਊਣ ਚੱਲਦੇ ਨੇ ਗੱਲਾਂ ਬਾਤਾਂ ਵਾਲੇ ਪਾਸੇ, ਤਾਂ ਦਿਖ ਪਈ ਅੱਜ ਹਾਂ ਗੱਲਬਾਤ ਕਰਨੀ ਨਾ ਪਈ ਜੀ ਹੁਣ ਆਉਣੇ ਵਾਲੀ ਫਸਲ ਹਾਂ ਬਾਣੀ ਨਾ ਚਲੀ ਜਾਂਦੀ, ਜਾਲੀ ਵੀ ਫਸਲ ਬਣਦੇ ਨਾ ਤਾਂ ਪੀ ਬੀਜ ਉਪਚਾਰ ਜੇ ਐਸਾ ਜ਼ਰੂਰ ਕਰਦੇ ਤਾਂ ਕਿ ਆਹਦੀ ਫਸਲ ਜੇ ਹੈ ਕਈ ਬਿਮਾਰੀਆਂ ਸਮਾਰੀਆਂ ਤੇ ਜੇ ਹੈ ਸਭ ਬਚੀ ਦੀ ਰਹਿ।
1: ਹਾਂ ਦੇਖਾ ਪਹਿਲਾਂ ਤਾਂ ਕਿਆ ਹੁੰਦਾ ਹਾਂ ਜਮਨਾ ਜੀ ਪੇ ਤੀਰ ਲੱਗਦੇ ਹੈ ਨਾ ਤਾਂ ਬੋਲਦੇ ਪਿਸਕਹਿ ਰਹਿੰਦੀ ਜੀ ਇਹ ਛਲੀਆਂ ਵਾਹ ਦੇਣੀਆਂ ਪਈ।
0: ਹਾਂ
1: ਤੀਰਾਂ ਚ ਵੀ ਕਈ ਵਾਰ ਜੇ ਇਹ ਛਲੀਆਂ ਵਾਹ ਦੀਆਂ, ਕਹਿੰਦੇ ਅਜਕਲਾ ਜੇ ਲੱਗਦੇ ਨਾ ਤੀਰ, ਅਗਰ ਅਜਕਲਾ ਛਲੀਆਂ ਵਾਹ ਨਾ ਤੀਰਾਂ ਚ ਤਾਂ ਪੇ ਖਿੱਲਾਂ ਨਿਕਲਣੀਆਂ ਪਿਆ ਗਾ।
0: ਹਾਂ ਦੇਖ ਪੇ ਕਿਤਨੀ ਭਾਰੀ ਗਰਮੀ ਹੈ ਨਾ, ਖਿੱਲਾਂ ਤਾਂ ਜ਼ਰੂਰ ਹੀ ਬਣੀ ਜਾਣੀ ਹੈ ਪਈ।
1: ਇਹ ਕਿਆ ਤੀਰਾਂ ਚ ਤਾਂ ਗਰਮੀਆਂ ਨੇ ਆਲਤੀ ਖਰਾਬ ਹੋ ਗਈ ਪਈ।
0: ਇਹ ਹੈ ਪਈ ਅੱਜ ਜੇ ਥੋੜਾ ਜਿਹਾ ਮੌਸਮ ਫਿਰ ਹੀ ਠੀਕ ਰਿਹਾ, ਚਲੋ ਠੀਕ ਹੀ ਰਹਿ ਪੇ ਥੋੜੇ ਦਿਨ ਨਾ, ਕਹਿੰਦੇ ਟੈਮਾਂ ਦਾ ਸਾਰਾ ਹੀ ਜੀਆਂ ਬੱਤਰ ਵੀ ਪਈ ਆ, ਸਾਰੀਆਂ ਗੱਲਾਂ ਹੋਈਆਂ ਹਨ, ਪਰ ਭਾਈ ਹਾਂਜੋ ਬੀਏ ਦਾ ਖਾਸ ਖਿਆਲ ਜੇ ਸਭ ਰੱਖਣਾ ਚਾਹੀਦਾ ਪਈ
1: ਨਾ। ਤਦ ਇਹ ਗੱਲ ਪੇ ਬੱਤਰ ਪਈ ਆਣੀ ਤਾਂ ਹਾਲੇ ਥੋੜੀ ਨੀ ਲੱਗਣਾ ਬਿੱਗੇ ਟੋਲਣਾ, ਤਾਂ ਦੁਈਆਂ ਤੂਹਾਂ ਬੋਲੇ ਪੇ ਬੀਜ ਆ ਸਿਆਹਾਂ ਪਹਿਲਾਂ ਹੀ ਆਪਣੀ ਤਿਆਰੀ ਕਰ ਰੱਖਣੀ, ਤਿਸ ਦੀ ਪੇ ਉਪਚਾਰਿਤ ਕਰਨ ਜੇ ਐਸਾ ਪਹਿਲਾਂ ਹੀ ਬੀ ਰੱਖ ਲੈਣਾ, ਕਿਉਂਕਿ ਬੀਜ ਐਸੇ ਆਉਂਦੀਆਂ ਖੇਤੀਆਂ ਦੀ ਨੀਂਹ ਹੁੰਦੀ ਕਰ, ਹੈ ਨਾ। ਅਗਰ ਬੀਜ ਇਹ ਸਵਸਥ ਹੋਊਗਾ ਤਾਂ ਹੀ ਗਾਂ ਜੇ ਇਹ ਫਸਲ ਵੀ ਹਾਂਜੋ ਖਰੇ ਮਿਲਣੀ, ਕਹਿੰਦੇ ਅਗਰ ਬੀਜ ਖਰਾ ਨਹੀਂ ਹੋਊਗਾ ਨਾ ਤਾਂ ਫਿਰ ਪੁਆਜਾ ਵੀ ਖਰਾ ਨਹੀਂ ਹੁੰਦਾ। ਤਾਂ ਜ਼ਰੂਰੀ ਇਹ ਹੀ ਹੈ ਆ ਵੀ ਆਉਂਦੇ ਜਿਹੜੇ ਕਿਸਾਨ ਭਾਈ ਹਨ ਇਹ ਬੀਜ ਅਤੀ ਦਾ ਚੁਣਾਵ ਸੋਚੀ ਸਮਝੀ ਨਾ ਕਰਨ, ਬੀਜ ਆ ਸਹਿ ਅੱਛੀਆਂ ਜਗ੍ਹਾ 'ਤੇ ਲੈਣਾ, ਭਰੋਸੇਮੰਦ ਜਗ੍ਹਾ 'ਤੇ ਲੈਣਾ, ਤਿੱਥੀ ਜਿਹਾ ਜੋ ਵਿਸ਼ਵਾਸ ਹੋ ਪਈ ਇੱਥੇ ਦਾ ਬੀਜ ਆ ਸਹਿ ਖਰਾ ਨਿਕਲਦਾ, ਤਿੱਥੀ 'ਤੇ ਬੀ ਲੈਣਾ, ਕਹਿੰਦੇ ਬੀਜ ਆ ਫਿਰ ਇਹ ਦਾਂ ਕਰਨਾ ਉਪਚਾਰਿਤ ਕਰ ਲੈਣਾ, ਕਹਿੰਦੇ ਦੇਖੀ ਲੈਣਾ ਵੀ ਬੀਜ ਇਹ ਬਿਲਕੁਲ ਸਰੋਠ ਹੋ ਤਾਂ ਹੀ ਜਿਹਾ ਸਹਿ ਰੱਖਣਾ ਬੀ, ਫਿਰ
0: ਉਪਚਾਰਿਤ ਕਰ ਰੱਖਣਾ ਕਹਿੰਦੇ ਪਈ। ਕਹਿੰਦੇ ਦਿਖਣਾ ਵੀ ਜ਼ਿਆਦਾਤਰ ਫਸਲਾਂ 'ਚ ਬਿਮਾਰੀਆਂ ਜੇ ਨੇ ਸਭ ਬੀਜ ਜਨਿਤ ਹੁੰਦੀਆਂ, ਕੁਛ ਬਿਮਾਰੀਆਂ ਜੇ ਸਭ ਬੀਜ ਅੰਕੁਰਣ ਦੇ ਟਾਈਮ ਹੀ ਮਿੱਟੀ 'ਚ ਜੇ ਹੈ ਜੀਆਂ ਰੋਗਾਣੂਆਂ 'ਤੇ ਉਤਪੰਨ ਹੋ ਜਾਂਦੀਆਂ। ਕਹਿੰਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਜੀਆਂ ਹੈ ਜੀਵਾਣੂ, ਕਵਕ ਜਾਂ ਵਿਸ਼ਾਣੂ ਜਿਹੜੇ ਬੀਜਾਂ 'ਤੇ ਅੰਦਰ ਹੁੰਦੇ ਨਾ ਜਾਂ ਫਿਰ ਤਿੰਨਾਂ ਦੀਆਂ ਸਤਹ ਪਰ ਹੁੰਦੇ, ਤਿੰਨਾਂ 'ਤੇ ਹੀ ਅੱਗੇ 'ਤੇ ਅੱਗੇ ਪਨਪਦੀਆਂ ਰਹਿੰਦੀਆਂ ਬਿਮਾਰੀਆਂ। ਫਿਰ
1: ਕਹਿੰਦੀਆਂ ਜੇ ਕੰਦ ਵਾਲੇ ਹੁੰਦੇ ਬੀ ਕਈ ਵਾਰ ਤੀਆਂ ਜੋ ਨਾ ਕਚਾਲ ਹੋਏ ਬਾਣੇ ਗਾਂ ਜਾਂ ਕੰਡਿਆਲੀਆਂ ਬਾਣੀਆਂ ਵੀ ਹਨ, ਤਾਂ ਇਹਨਾਂ 'ਚ ਵੀ ਕਈ ਵਾਰ ਜੇ ਐਸੇ ਰੋਗ ਲੱਗੀਦੇ ਹੁੰਦੇ ਤਾਂ ਸਭ ਆਹ ਜੋ ਦਾਂ ਕਰਨੇ ਜੇ ਐਸੇ ਦੇਖੀ ਲੈਣਾ ਚਾਹੀਦੇ। ਪਹਿਲਾਂ ਤਾਂ ਆਹ ਕਿਆ ਕਰਦੇ ਵੀ ਜਿਹੜੇ ਲੂੰਗੀ ਦੇ ਹੁੰਦੇ ਨਾ ਇਹ ਬੀ ਤਿੰਨਾਂ ਹੀ ਆਹ ਬਣਦੇ, ਪਰ ਲੂੰਗੀ ਦਾ ਬੀ ਜੇ ਐਸਾ ਵੀ ਦਾਂ ਕਰਨੇ ਦੇਖੀ ਲੈਣਾ ਭਾਈ ਸਰੋਠ ਹੈ ਜਾਂ ਨਹੀਂ ਹੈ, ਕਹਿੰਦੇ ਬਾਣ 'ਤੇ ਪਹਿਲਾਂ ਜੇ ਐਸੇ ਜ਼ਮੀਨਾਂ 'ਚ ਤੇ ਪੱਟੀ ਲੈਣਾ, ਕਈ ਵਾਰ ਆਹ ਕਚਾਲੂ ਜੇ ਐਸੇ ਜ਼ਮੀਨਾਂ 'ਚ ਦੱਬੀ ਦੇ ਹੁੰਦੇ, ਹੈ ਨਾ, ਭਾਈ ਤਿਹਾੜੀ ਪੱਟਣਾ ਤਿਹਾੜੀ 'ਚ ਆਹ
0: ਬਾਣਾ
1: ਬਾਣੀ ਜਾਂ ਫਿਰ ਮਿੱਟੀ ਵਾਲੇ ਘੜੇ 'ਚ ਜੀ ਐਸੇ ਬੀ ਚਪਾਏ ਦੇ ਹੁੰਦੇ ਨਬੂਜ ਕਰਨੇ ਪਏ ਸੁੱਕਣ ਨਿਸ਼ਾ, ਪਰ ਫਿਰ ਵੀ ਕਈ ਕਿਸਮਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਤੀ ਨਾ ਜੋ ਜਾਂ ਸੁੱਕੀ ਸਕਦੇ, ਤਾਂ ਟੋਏ ਨਾ ਵੀ ਦੇਖ ਲੈਣੇ ਕਈ ਵਾਰ ਦਿਖਣੇ ਜੋ ਜੀ ਹੈ ਨਾ ਖਰੇ ਲੱਗਦੇ ਪਈ ਗੱਠੂ ਗੱਠੂ ਬਣੀ ਦੇ
0: ਅੰਦਰਾਂ 'ਤੇ ਸਹਿ ਖੋਖਲੇ ਹੁੰਦੇ,
1: ਖੋਖਲੇ ਹੁੰਦੇ ਸੜੀਏ ਦੇ ਹੁੰਦੇ, ਤਾਂ ਇਹ ਵੀ ਸਾਰੀਆਂ ਚੀਜ਼ਾਂ ਜੇ ਇਸੇ ਧਿਆਨ ਰੱਖਣੀਆਂ, ਕਿਉਂਕਿ ਦਿਖਾ ਅੱਗੇ ਪਾਉਣੀ ਬਰਸਾਤ ਤੀ ਹੈ ਤਾਂ ਕੋਈ ਭਰੋਸਾ ਨਹੀਂ ਹੁੰਦਾ ਵੀ ਹੈ ਨਾ ਭਾਈ ਵਰਖਾ ਜ਼ਿਆਦਾ ਆਉਣੀ ਕਿ ਘੱਟ ਆਉਣੀ, ਤਾਂ ਵੀ ਅਗਰ ਆਹ ਉਸ ਹਿਸਾਬ ਨਾਲ ਰੱਖੀ ਦਾ ਹੁੰਦਾ ਕਹਿੰਦੇ ਵਾਹ ਦਊਂਗਾ ਤਾਂ ਜੋ ਡਰ ਨਹੀਂ ਹੋਣਾ ਫਿਰ।
0: ਬਿਲਕੁਲ ਕਹਿੰਦੇ ਜ਼ਿਆਦਾਤਰ ਆਹ ਇਹ ਵੀ ਦਿਖਦੇ ਨਾ ਕਿ ਆਹ ਕਿਸਾਨ ਜਿਹੜੇ ਨੇ ਸਭ ਬੀਜਾਂ ਜੋ ਉਪਚਾਰਿਤ ਕਰਨੇ 'ਚ ਆਲਸ ਕਰਦੇ, ਕਹਿੰਦੇ ਇਸ ਦਾ ਪਰਿਣਾਮ ਸਾਨੂੰ ਬਾਅਦ 'ਚ ਭੁਗਤਣਾ ਪਾਉਂਦਾ ਪੇ ਕਿਆ ਹੋਣਾ ਬੀਜ ਦਾ ਅੰਕੁਰਣ ਜੇ ਸਹਿ ਨੀ ਖਰਾ ਹੋਣਾ, ਕਹਿੰਦੇ ਬਾਅਦ 'ਚ ਅਗਰ ਜੀਆਂ ਅੰਕੁਰਿਤ ਹੋਈ ਵੀ ਗਏ ਨਾ ਬੀ ਤਾਂ ਖੜੀ ਫਸਲ ਜਿਹੜੀ ਹੈ ਤੀ ਹਜੇ ਨੁਕਸਾਨ ਪਹੁੰਚੀ ਸਕਦਾ, ਕਿਉਂਕਿ ਬਿਮਾਰੀਆਂ ਲੱਗੀਆਂ ਗਈਆਂ, ਕੀਟ ਪਤੰਗੇ ਲੱਗੀਆਂ ਗਏ ਤਾਂ ਵੀ ਹਜੇ ਹੀ ਨੁਕਸਾਨ ਹੈ।
1: ਹਾਂ ਕਹਿੰਦੇ ਦੇਖਾ ਬੀਜ ਆਸਿਆ ਉਪਚਾਰਿਤ ਕਰਨਾ ਬੜਾ ਜ਼ਰੂਰੀ ਆ, ਬੋਲਦੇ ਨਾ ਭਈ ਬੀ ਖਰਾ ਨਹੀਂ ਹੋਊਗਾ ਤਾਂ ਗਾਂ ਫਸਲ ਜੇ ਸਹਿ ਕਿਆ ਖਰੀ ਆਉਣੀ, ਹੈ ਨਾ, ਢੱਕ ਕੇ ਨਹੀਂ ਖਰਾ ਹੋਊਗਾ ਤਾਂ ਚੂੰਡੀ ਕਿਆ ਖਰੀ ਆਉਣੀ।
0: ਸਹਿ ਇਹਨਾਂ ਕਹਿੰਦੇ ਅਗਰ ਦੇਖੋ ਭਈ ਇਹੜਾ ਜਿਹਾ ਨੁਕਸਾਨ ਹੋ ਜਾਂਦਾ ਨਾ ਫਿਰ ਬਿਮਾਰੀਆਂ ਨੇ, ਤਾਂ ਫਿਰ ਇਤਨੀ ਮਿਹਨਤ ਕੀਤੀ ਹੁੰਦੀ ਆ, ਹਾਂ ਕਈ ਵਾਰੀ ਜੇ ਐਸੇ ਬੀ ਬਾਰਾਂ 'ਤੇ ਵੀ ਹੁੰਦਾ ਲੈ ਆ ਤਾਂ ਭਈ ਸਾਰੀ ਮਿਹਨਤ ਜੇ ਐਸੇ ਬੇਕਾਰ ਹੋ ਜਾਂਦੀ, ਜਿਹਦੇ ਨਾਲ ਸੋਚਦੇ ਨਾ ਕਿ ਪੁਆਜਾ ਮਿਲਿਆ ਸਾਂਝੋ ਖਰਾ ਤਾਂ ਅਸੀਂ ਮਿਲ ਹੀ ਨਹੀਂ ਪਾਉਂਦਾ।
1: ਬਿਲਕੁਲ ਕਹਿੰਦੇ ਕਈ ਵਾਰ ਆਹ ਘਰਾਂ ਦਾ ਹੀ ਬੀਜ ਐਸਾ ਰੱਖੀ ਦਾ ਹੁੰਦਾ ਪੇ ਪਿਛਲੀਆਂ ਫਸਲਾਂ 'ਤੇ ਬੀ ਰੱਖੀ ਦਾ ਹੁੰਦਾ, ਫਿਰ ਚਲੋ ਸੁਕਾਉਂਦੇ ਬਣਾਉਂਦੇ ਵੀ ਅਨਸਾਲ ਪਰ ਆਹਾਂ ਤੀਜੋ, ਪਰ ਫਿਰ ਵੀ ਬੀਜ ਐਸਾ ਉਪਚਾਰਿਤ ਕਰਨਾ ਹੀ ਆਹ ਜੋ ਬਾਹਣਾ ਚਾਹੀਦਾ ਵੀ ਆ, ਕਿਉਂਕਿ ਅੱਜ ਕੱਲ੍ਹ ਸਹਿ ਟਾਈਮ ਤਾਂ ਨਹੀਂ ਆਪੇ ਕਿਹੜਾ ਵੀ ਬੀਜ ਚੱਕਿਆ ਕਹਿੰਦੇ ਵਾਹ ਤਿਆ ਪਈ ਤਿਸ ਜੰਮੀ ਆਉਣਾ, ਕਿਉਂਕਿ ਜ਼ਮੀਨਾਂ ਦਾ ਉਪਜਾਊਪਨ ਜੇ ਐਸਾ ਵੀ ਘਟੀਏ ਦਾ ਵੀ ਆ, ਕਹਿੰਦੇ ਸਾਰ 'ਤੇ ਵੱਡੀ ਮੌਸਮਾਂ ਦੀ ਮਾਰ ਹੀ ਤੀਆਂ ਜੇ ਜਲਵਾਯੂ ਪਰਿਵਰਤਨ ਹੋਣ ਉਹ ਹੀ ਇਹਦਾ ਵੀ ਆਇਆ, ਤਾਂ ਇਸ ਦੀ ਵਜ੍ਹਾ 'ਤੇ ਤਾਂ ਪੁਆਜਾ ਜੇ ਐਸਾ ਹਾਂਜੋ ਬੜਾ ਘੱਟ ਮਿਲਦਾ, ਤਾਂ ਆਂਜੋ ਤਾਂ ਇਹ ਕੋਸ਼ਿਸ਼ ਕਰਨਾ ਚਾਹੀਦੀ ਵੀ ਜਿਹੜਾ ਬੀ ਲੈਣਾ ਚਾਹੀਦਾ ਇਸ ਪਰ ਜੇ ਮੌਸਮਾਂ ਦਾ ਕੋਈ ਪ੍ਰਭਾਵ ਪਵੇ ਨਹੀਂ,
0: ਹਾਂ ਕੋਈ ਵੀ ਪਰਿਸਥਿਤੀ ਹੋ ਅਜਿਹੇ ਉਹ ਚੱਲੀ ਜਾਏ,
1: ਹਾਂ ਤਿਹੜਾ ਬੀ ਲੈਣਾ। ਕਹਿੰਦੇ ਹੋਰ ਵੀ ਕਈ ਕਿਸਮਾਂ ਦੇ ਰੋਗ ਜੇ ਸਭ ਬੀਆਂ ਜੋ ਪਹਿਲੇ ਲੱਗੀ ਇਹਦੇ ਹੁੰਦੇ,
0: ਅਗਰ ਹਾਂ ਜੀ ਬੀਏ ਦਾ ਉਪਚਾਰ ਕੀਤੇ ਹੋਊਗਾ ਨਾ ਤਾਂ ਫਿਰ ਆਹ

0: ਜਿਹੜਾ ਜੀ ਬੀ ਹੈ ਜਾਂ ਫਸਲ ਹੈ ਸਭ ਬਿਮਾਰੀਆਂ ਤੇ ਬਚੀ ਜਾਂਦੀ ਫਰੀ
1: ਜੀ ਬਿਲਕੁਲ ਤੀਆਂ ਕਵਕਨਾਸ਼ੀਆਂ ਨੇ ਅਗਰ ਆਹਾਂ ਬੀਜ ਉਪਚਾਰਿਤ ਕਰਨਾ ਹੋ ਨਾ ਤਾਂ ਤਿਸਤੇ ਵੀ ਕਿਉਂ ਹੁੰਦਾ ਭਈ ਇਹ ਕਵਕ ਜਨਿਤ ਜਿਹੜੇ ਰੋਗ ਹੁੰਦੇ ਤਿਨਾਂ ਤੇ ਫਸਲਾਂ ਜੋ ਬਚਾਏ ਨਾ ਰੱਖਦਾ ਵੀ ਆ ਤੀਆਂ ਥੀਰਮ ਹੋ ਗਿਆ ਜਾਂ ਕਾਰਬੇਡਾਈਜ਼ਮ ਹੋ ਗਿਆ ਇਸ ਨਾਲ ਜੇ ਆਸ ਆਹਾਂ ਬੀਜ ਉਪਚਾਰਿਤ ਕਰਨ ਤਾਂ ਕਵਕਨਾਸ਼ੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਇਹ ਫਸਲਾਂ ਜੋ ਨਹੀਂ ਲੱਗਦੀਆਂ ਵੀ ਹਨ
0: ਬਿਲਕੁਲ ਕਿ ਕੀਟਨਾਸ਼ੀ ਬੀਜ ਉਪਚਾਰ ਜੇ ਹੈ ਸਹਿ ਹੁੰਦਾ ਭਈ ਬੀਜ ਜੋ ਭੰਡਾਰਨ ਦੇ ਦੌਰਾਨ ਸੁਰੱਖਿਅਤ ਰੱਖਣੇ ਵਾਸਤੇ ਜੇ ਹੈ ਸਹਿ ਆਹਾਂ ਕੀਟਨਾਸ਼ਕਾਂ ਨੇ ਉਪਚਾਰ ਕਰਦੇ ਜ਼ਿਆਦਾਤਰ ਜਿਵੇਂ ਗੁਣ ਪਤੰਗੇ ਜਾਂ ਬਰਿੰਗ ਜੇ ਹੈ ਸਹਿ ਦੀ ਫਸਲਾਂ ਜੋ ਨੁਕਸਾਨ ਪਹੁੰਚਾਉਂਦੇ ਕਹਿੰਦੇ ਇਸ ਤੇ ਇਲਾਵਾ ਮਿੱਟੀ ਚ ਕੀਟ ਜਿਹੜੇ ਨਾ ਸਹਿ ਜਿਹੜੇ ਕੋਮਲ ਕੋਮਲ ਪੌਦੇ ਹੁੰਦੇ ਤੀ ਨਾ ਜੋ ਨੁਕਸਾਨ ਪਹੁੰਚਾਉਂਦੇ ਤਾਂ ਅਗਰ ਹਾਂ ਕੀਟਨਾਸ਼ੀ ਬੀਜੋ ਉਪਚਾਰ ਕੀਤੇ ਹੋਊਗਾ ਤਾਂ ਫਿਰ ਹੀ ਆਹਾਂ ਦਾ ਬੀਜ ਹੈ ਸਹਿ ਬਚੀਦਾ ਰਹਿਣਾ
1: ਕਹਿੰਦੇ ਦਿਖਾ ਜੀਵਾਣੂ ਕਲਚਰ ਬੀਜੋ ਉਪਚਾਰ ਜੇ ਹੈ ਇਸ 'ਚ ਕੀ ਹੁੰਦਾ ਭਈ ਜਿਹੜਾ ਨਾਈਟ੍ਰੋਜਨ ਹੁੰਦੀ ਸੀ ਤਾਂ ਪੌਦਿਆਂ 'ਚੋਂ ਆਹਾਂ ਡਾਇਰੈਕਟ ਜੇ ਹੈ ਸੀ ਤਾਂ ਦੇ ਨਹੀਂ ਪਾਉਂਦੇ ਵੀ ਹਨ ਹੈ ਨਾ ਤਾਂ ਇਸ ਵਾਸਤੇ ਕੀ ਹੁੰਦਾ ਭਈ ਜਿਹੜੀ ਜੀਵਾਣੂ ਖਾਦ ਹੁੰਦੀ ਤੀ ਦਾ ਉਪਯੋਗ ਕਰਨਾ ਜੇ ਆ ਸੀ ਆਹਾਂ ਨਾਈਟ੍ਰੋਜਨ ਪੌਦਿਆਂ 'ਚੋਂ ਉਪਲਬਧ ਕਰਵਾਉਂਦੇ ਵੀ ਹਨ ਤਾਂ ਜੀਵਾਣੂ ਕਲਚਰ ਸੂਖਸਮ ਜੀਵਾਣੂ ਯੁਕਤ ਟੀਕਾ ਹੁੰਦਾ ਇਸ 'ਚ ਸਹਿਜੀਵੀ ਸੂਖਸਮ ਜੀਵਾਣੂ ਤੀਆਂ ਰਾਇਜੋਬੀਅਮ ਹੈ ਜਾਂ ਫਿਰ ਸਵਾਲ ਹੈ ਇਹ ਹੁੰਦੇ ਵੀ ਹਨ ਹੈ ਨਾ ਤਾਂ ਜਿਹੜੀ ਦਾਲ ਵਾਲੀ ਫਸਲਾਂ ਹੁੰਦੀਆਂ ਤਿਨਾਂ ਵਾਸਤੇ ਰਾਇਜੋਬੀਅਮ ਹੈ ਕਨੇ ਬਿਨਾਂ ਦਾਲ ਵਾਲੀ ਜਿਹੜੀ ਫਸਲਾਂ ਹੈ ਤਿਨਾਂ ਵਾਸਤੇ ਐਜ਼ੋਟੋਵੈਕਟਰ ਹੈ ਕਨੇ ਸਫੁਰ ਜੀਵਾਣੂ ਖਾਦ ਜੇ ਹੈ ਤਿਸੀ ਫਾਸਫੇਟ ਵਿਲੇਸੀਲ ਜੀਵਾਣੂ ਹਨ ਤਾਂ ਇਸ ਨੇ ਵੀ ਆਹਾਂ ਜਿਹੜਾ ਬੀਜ ਅਤਿਸ ਜੋ ਉਪਚਾਰਿਤ ਕਰੀ ਸਕਦੇ ਵੀ ਹਨ
0: ਬਿਲਕੁਲ ਕਹਿੰਦੇ ਜੀਆਂ ਗਰਮ ਹਵਾ ਕੰਨੇ ਵੀ ਆਹਾਂ ਬੀਜ ਦਾ ਉਪਚਾਰ ਜੇ ਹੈ ਸੇ ਕਰੀ ਸਕਦੇ
1: ਜੀ
0: ਇਹ ਵਿਧੀ 'ਚ ਜਿਹੜੇ ਸੁੱਕੇ ਬੀਜ ਹੁੰਦੇ ਤਿਨਾਂ ਦਾ ਉਪਚਾਰ ਕੀਤਾ ਜਾਂਦਾ ਕਹਿੰਦੇ ਇਸ ਵਿੱਚ ਇੱਕ ਨਿਸ਼ਚਿਤ ਤਾਪ ਦੀ ਹਵਾ ਜਿਹੜੀ ਹੈ ਨਾ ਸਹਿ ਇੱਕ ਮਤਲਬ ਨਿਸ਼ਚਿਤ ਟਾਈਮ ਤੱਕ ਬੀਜਾਂ ਪਰ ਜੇ ਹੈ ਸਹਿ ਆਹਾਂ ਪ੍ਰਯੋਗ ਕਰਦੇ ਕਹਿੰਦੇ ਇਸ ਵਿਧੀ ਨੇ ਕੁਛ ਬੀਜ ਜਨਿਤ ਵਿਸ਼ਾਣੂ ਜੇ ਹੈ ਸਹਿ ਖਤਮ ਹੁੰਦੇ ਮਤਲਬ ਜ਼ਿਆਦਾਤਰ ਵਿਸ਼ਾਣੂ ਨਹੀਂ ਹੁੰਦੇ ਖਤਮ ਪਰ ਜਿਹੜੇ ਜੀ ਬੀਜ ਜਨਿਤ ਵਿਸ਼ਾਣੂ ਹੈ ਸਹਿ ਖਤਮ ਹੋਈ ਜਾਂਦੇ
1: ਜੀ ਬਿਲਕੁਲ ਕਹਿੰਦੇ ਜਮਨਾ ਦਿਖਾ ਜੈਵਿਕ ਤਰੀਕੇ ਨੇ ਵੀ ਆਹਾਂ ਬੀਜ ਜੇ ਹੈ ਸਹਿ ਉਪਚਾਰਿਤ ਕਰ ਸਕਦੇ ਵੀ ਇਸ 'ਚ ਆਹਾਂ ਬੀਜ ਅੰਮ੍ਰਿਤ ਜੇ ਹੈ ਸਹਿ ਬਣਾਈ ਸਕਦੇ ਵੀ ਹਨ ਤਾਂ ਇਸ ਵਾਸਤੇ ਆਹਾਂ ਕਿਆ ਕਰਨਾ ਪਏ 20 ਲੀਟਰ ਪਾਣੀ ਲੈਣਾ ਅਤੇ 5 ਕਿਲੋ ਗਾਏ ਦਾ ਗੋਹਾ ਪਾਉਣਾ ਦੇਸੀ ਗਾਏ ਦਾ 5 ਲੀਟਰ ਜੇ ਆ ਹੈ ਗੌਮੂਤਰ ਪਾਉਣਾ ਇਸ 'ਚ ਕਨੇ 50 ਗ੍ਰਾਮ ਇਸ 'ਚ ਚੂਨਾ ਪਾਉਣਾ ਕਨੇ 1 ਕਿਲੋ ਪਾਉਣਾ ਗੁੜ ਫਿਰ ਇਹ ਸਾਰੀਆਂ ਚੀਜ਼ਾਂ ਜੇ ਇਸ ਦਾਏ ਕਰਨਾ ਮਲਾਈ ਲੈਣੀਆਂ ਕਨੇ 24 ਘੰਟੇ ਵਾਸਤੇ ਜੇ ਆ ਫਿਰ ਇਹ ਛੱਡੀ ਦੇਣੀਆਂ ਵੀ ਹਨ ਤਾਂ ਕਿ ਆਪੇ 'ਚ ਦਾਏ ਕਰਨਾ ਜੇ ਹੈ ਇਹ ਮਿਕਸ ਹੋਈ ਜਾਣ ਕਨੇ ਤਲ ਜੇ ਤਿਆਰ ਹੋਈ ਜਾਣਾ ਨਾ ਮਿਸ਼ਰਣ ਪੇ ਘੋਲ ਆਉਂਗੇ ਅਤੇ ਇਸ ਤੋਂ ਬਾਅਦ ਜੇ ਅਸੀਂ 12 ਘੰਟੇ ਤੱਕ ਜੇ ਆ ਸਹਿ ਵੀ ਬਾਹਣ 'ਤੇ ਪਹਿਲਾਂ ਇਸ 'ਚ ਡੁਬੋਏ ਨੇ ਰੱਖਣਾ ਵੀ ਆਇਆ ਫਿਰ ਬਾਹਰ ਨਿਕਾਲ ਲੈਣਾ ਵੀ ਫਿਰ ਛੋਈਆਂ ਦੇ ਗਿਆ ਸਹਿ ਵੀ ਸੁਕਾਏ ਲੈਣਾ ਵੀ ਆਇਆ ਕਨੇ ਵੀ ਬਾਹਣ 'ਤੇ ਪਹਿਲਾਂ ਜੇ ਇਹ ਸਾਰੀ ਪ੍ਰਕਿਰਿਆ ਜੇ ਇਸ ਆਉਂਦੀ ਪੂਰੀ ਹੋਈ ਜਾਣਾ ਚਾਹੀਦੀ ਪਈ
0: ਹਾਂ ਬੀਜ ਬਾਹਣੇ ਤੋਂ ਪਹਿਲਾਂ ਇਹ ਪ੍ਰਕਿਰਿਆ ਜੇ ਸਾਂਝੋ ਜ਼ਰੂਰ ਕਰਨਾ ਚਾਹੀਦੀ ਕਹਿੰਦੇ ਸੌਗੀ ਹਾਂ ਬੀਜ ਅੰਮ੍ਰਿਤ ਵੀ ਬਣਾਈ ਸਕਦੇ ਇਸ ਕੰਨੇ ਵੀ ਹਾਂ ਬੀਜ ਦਾ ਉਪਚਾਰ ਜੇ ਐਸਾ ਕਰੀ ਸਕਦੇ ਤਾਂ ਇਸ ਵਾਸਤੇ ਜੀਆਂ ਗੌਮੂਤਰ ਕੰਨੇ ਵੀ ਹਾਂ ਬੀਜ ਦਾ ਉਪਚਾਰ ਜੇ ਐਸਾ ਕਰੀ ਸਕਦੇ ਜੀਆਂ 500 ਮਿਲੀਲੀਟਰ ਲੈਣਾ ਹਾਂ ਗੌਮੂਤਰ ਕਹਿੰਦੇ 2.5 ਲੀਟਰ ਪਾਣੀ 'ਚ ਜੇ ਐਸਾ ਮਿਲਾਈ ਲੈਣਾ ਕਹਿੰਦੇ ਬੀਆਂ ਜੋ ਜਿਹੜਾ ਮਿਸ਼ਰਣ ਹੋਣਾ ਨਾ ਗੌਮੂਤਰ ਕਹਿੰਦੇ ਪਾਣੀਆਂ ਦਾ ਇਸ 'ਚੋਂ ਅੱਧੇ ਘੰਟੇ ਤੱਕ ਡੁਬੋਈ ਕਰਨਾ ਜੇ ਐਸਾ ਰੱਖਣਾ ਕਹਿੰਦੇ ਫਿਰ ਸੌਵਾਂ 'ਚ ਸਹਿ ਸੁਕਾਈ ਲੈਣਾ ਕਹਿੰਦੇ ਦੁੱਧ ਕੰਨੇ ਵੀ ਹਾਂ ਜੇ ਐਸਾ ਬੀਜ ਅੰਮ੍ਰਿਤ ਬਣਾਈ ਸਕਦੇ ਜੀਆਂ 750 ਮਿਲੀਲੀਟਰ ਦੁੱਧ ਲਈ ਲਿਆ ਕਹਿੰਦੇ 2.5 ਲੀਟਰ ਪਾਣੀ 'ਚ ਜੇ ਐਸਾ ਘੋਲ ਬਣਾਈ ਲੈਣਾ ਕਹਿੰਦੇ ਫਿਰ ਬੀਆਂ ਜੋ ਸੂਤੀ ਕੱਪੜੇ 'ਚ ਬੰਨੀ ਨੇ 6 ਘੰਟੇ ਤੱਕ ਆਹਾਂ ਇਸ ਘੋਲੇ 'ਚ ਡੁਬੋਈ ਕਰਨਾ ਜੇ ਐਸਾ ਰੱਖਣਾ ਤਾਂ ਭਈ ਦੁੱਧ ਕੰਨੇ ਵੀ ਬੀਜ ਉਪਚਾਰ ਜੇ ਐਸਾ ਹਾਂ ਕਰੀ ਸਕਦੇ
1: ਕਹਿੰਦੇ ਬਾਕੀ ਦਿਖਾ ਜਮਨਾ ਜੀ ਕੁਛ ਸਾਵਧਾਨੀਆਂ ਹੁੰਦੀਆਂ ਅਸੀਂ ਆਹ ਜੋ ਜ਼ਰੂਰ ਵਰਤਣਾ ਚਾਹੀਦੀਆਂ ਭਈ ਬੀ ਕਦੀ ਵੀ ਆਹ ਜੋ ਸਿੱਧੀ ਧੁੱਪ 'ਚ ਜੇ ਐਸਾ ਨਹੀਂ ਸੁਕਾਉਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਧੁੱਪ ਬੜੀ ਜ਼ਿਆਦਾ ਤੇਜ਼ ਹੋ ਰਹੀ ਤਾਂ ਸੋਚਦੇ ਭਈ ਤੇਜ਼ ਧੁੱਪ 'ਚ ਜੇ ਆਹ ਬੀ ਸੁਕਾਉਣਾ ਤਾਂ ਹੈ ਰੋਗ ਮੁਕਤ ਹੋ ਜਾਣਾ ਤਾਂ ਜੋ ਦਿਆ ਨਹੀਂ ਕਰਨਾ ਚਾਹੀਦਾ ਛੋਈਆਂ ਜੇ ਐਸਾ ਬੀ ਆਹ ਜੋ ਸੁਕਾਏ ਲੈਣਾ ਚਾਹੀਦਾ ਕਹਿੰਦੇ ਅਗਰ ਬੀ ਆਹਾਂ ਸੁਕਾ ਦੇ ਵੀ ਹਨ ਕਹਿੰਦੇ ਇਸ ਤੋਂ ਬਾਅਦ ਆਹਾਂ ਉਪਚਾਰ ਕਰਾ ਦੇ ਵੀ ਹਨ ਬੀਏ ਦਾ ਤਾਂ ਹੈ ਬਿਜਾਈਏ ਤੇ 1-2 ਦਿਨ ਪਹਿਲੇ ਜੇ ਐਸਾ ਬੀਜ ਉਪਚਾਰਿਤ ਆਹ ਜੋ ਕਰ ਲੈਣਾ ਚਾਹੀਦਾ ਤਾਂ ਕਿ ਦਾਏ ਸੁਕਾਏ ਨੇ ਜੇ ਆ ਫਿਰ ਆਹ ਖੇਤ ਰਚੀ ਬਾਏ ਸਕਣ
0: ਬਿਲਕੁਲ ਜੈਵਿਕ ਤਰੀਕੇ ਅਪਣਾਉਂਦੇ ਟਾਈਮ ਜਾਲੀ ਵੀ ਹਾਂ ਜਿਵੇਂ ਬੀਜ ਅੰਮ੍ਰਿਤ ਬਣਾ ਦੇ ਤਾਂ ਹੱਥਾਂ 'ਚ ਦਸਤਾਨੇ ਜੇ ਐਸਾ ਜ਼ਰੂਰ ਪਹਿਨਣਾ ਚਾਹੀਦੇ ਕਿਉਂਕਿ ਉਪਚਾਰਿਤ ਬੀਜ ਜੇ ਹੈ ਨਾ ਤਿਨਾਂ ਜੋ ਫਿਰ ਬੱਚਿਆਂ ਕਹਿੰਦੇ ਜਾਨਵਰਾਂ ਦੀਆਂ ਪਹੁੰਚਾਂ ਤੇ ਹਾਂ ਜੋ ਦੂਰ ਰੱਖਣਾ ਚਾਹੀਦਾ ਕਹਿੰਦੇ ਜਿਹੜੇ ਵੀ ਭਾਂਡੇ ਹਾਂ ਘੋਲ ਬਣਾਉਣ ਵਾਸਤੇ ਲੈਣੇ ਨਾ ਸਹਿ ਅਲੱਗ ਹੀ ਰੱਖਣਾ ਚਾਹੀਦੇ ਜੈਵਿਕ ਤਰੀਕੇ ਕਰਨ ਵਾਸਤੇ ਕਿਉਂਕਿ ਕਈ ਵਾਰੀ ਆਹਾਂ ਰਸਾਇਣਾਂ ਦੇ ਇਸਤੇਮਾਲ ਕਰਦੇ ਕਹਿੰਦੇ ਸਹਿ ਭਾਂਡੇ ਜੇ ਸਹਾਂ ਇਹਨਾਂ ਜੈਵਿਕ ਤਰੀਕਿਆਂ ਵਾਸਤੇ ਵੀ ਯੂਜ਼ ਕਰੀ ਲੈਂਦੇ ਤਾਂ ਸਹਿ ਵੀ ਫਿਰ ਕਈ ਵਾਰ ਗਲਤ ਹੋ ਸਕਦਾ
1: जी बिल्कुल, यानी जैविक तरीके अगर अहाँ बीज उपचारित करने वास्ते अपना दे, तो इस वास्ते जे असें हम जो बड़ी ज़्यादा सावधानियां जे इसे बरतना पौंदियां भी हैं। ये चीज़ा पहली गल तो बच्चे दिया पहुँच ते दूर रखना चाहिए भी हैं। कने तीन जे बीज उपचारित करने वास्ते अहाँ कोई रसायन लिया दे भी हैं, तो सब ताला बंद अलमारियों से लिया ने रखना, खुली जगह नहीं रखना या किचन के समान जे आए चीज़ा नहीं रखनिया। गलतियां ने जमना जी दिखा कोई भी इन्होंने चीज़ों का इस्तेमाल कर सकते भी हैं, याने सियाने भी कर लेंगे, कई बार अहते भी गलतियां जे इसे हो जाती हैं।
0: बिल्कुल भलेखे ने कुछ भी अहाँ करी सकते, तो पहले ही इन चीज़ों वास्ते एक जगह जे असर निश्चित करी लेना चाहिए कि तिहाई जगह जे असर हाँ जो ये चीज़ा जे असर रखना चाहिए ताकि जरूरत पौ तो हाँ उतुते ही क्ढी लैन फ्री।
1: जी बिल्कुल, तो दिखा जी ये तो गलबात रही कार्यक्रम ची पी अहाँ बीज जे असर दाएं करना उपचारित किया करना फसल बाहने से पहले।
0: बिल्कुल गंदी भाई गलां बातें पल्ले ता ही पाउंदियां जे कन्ने कन्ने मनोरंजन भी हुंदा रहे, तो हुण मनोरंजन ताई सुनना है मिठड़ा जिहा लोक गीत
1: जी।